0: ਇਹ ਗੱਲ ਮੇਰੇ ਯਾਰਾਂ ਲਈ
1: Weekend vibes.
2: Your weekend party mix. Desi Dance Party on SBS South Asian.